ਫਰੈਂਡਸ ਵੀ ਪਤਾ ਨਹੀਂ ਕਿ ਮੈਂ ਵਾਪਸ ਆਊਂਗਾ ਕਿ ਨਹੀਂ ਬਟ ਇਫ ਆਈ ਡੋਂਟ ਕਮ ਬੈਕ ਦੁਬਾਰਾ ਸ਼ਾਦੀ ਮੈਂ ਕਰ ਲਾਂ।